0: Ăla pure disco.
1: ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਜ਼ਬਰਦਸਤ ਈਵਨਿੰਗ ਸ਼ੁਰੂ ਹੋ ਚੁੱਕਾ ਹੈ, ਵੀਕਐਂਡ ਵੀ ਆ ਚੁੱਕਾ ਹੈ, ਮੇਰੀ ਛੁੱਟੀ ਵੀ ਖਤਮ ਹੋ ਚੁੱਕੀ ਹੈ। ਯਾਰ ਦੋ ਦਿਨ ਹੋ ਗਏ ਮੈਂ ਵਾਪਸ ਆ ਚੁੱਕੀ ਹੂੰ, ਲੇਕਿਨ ਦਿਲ ਨਹੀਂ ਲੱਗ ਰਿਹਾ। ਪੂਰਾ ਦਿਲ ਜੋ ਹੈ ਨਾ, ਵੋ ਹੋਤਾ ਨਾ ਕਿ ਆਪਕੀ ਛੁੱਟੀ ਜਬ ਖਤਮ ਹੋ ਜਾਤੀ ਹੈ ਤੋ ਆਪਕਾ ਜ਼ਹਿਨ ਜੋ ਹੈ ਵੋ ਅਟਕਾ ਰਹਤਾ ਹੈ ਫੈਮਿਲੀ ਕੇ ਸਾਥ, ਔਰ ਆਪ ਸੈਡ ਫੀਲ ਕਰਤੇ ਹੋ, ਵੋ ਵਾਲੀ ਸਿਚੁਏਸ਼ਨ ਹੋ ਚੁੱਕੀ ਹੈ। ਲੇਕਿਨ ਅਭੀ ਸਿਚੁਏਸ਼ਨ ਚੇਂਜ ਹੋਣੇ ਵਾਲੀ, ਕਿਉਂਕਿ ਚਾਰ ਘੰਟੇ